0: ਮਿਆਰ ਗੜਿੰਗ ਰੋਸੀ ਹਗੜੀ 30 ਮਿੰਟ ਮੇ ਦਿਵੇ ਰਾਜੇ ਕਾਡੋ
1: ਮੁਸਹਫੂ ਫਿਲਾਵੜੇ
2: ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅਸਲਾਮ ਅਲੈਕੁਮ ਵਰਹਮਤੁਲਾਹਿ ਵਬਰਕਾਤ ਮੁਸਹਫੂ ਫਿਲਾਵੜੇ ਮਿਸਲਿਸਲਾਵੇ ਪ੍ਰੋਗਰਾਮ ਤਾਡੋ ਸੋਮਗੰਦਵਾਈ ਮਹਬੇ ਫੋਰ ਨਮਰ ਹਬਾਦਨਾ ਪ੍ਰੋਗਰਾਮ ਇੱਕ ਬਦਲ ਖੋਲੇ ਅਲਗੋਂ ਅਲਗੋਂ ਮੀ ਮੁਹੰਮਦ ਰਮੀਸ ਮੁਸਹਫੂ ਫਿਲਾਵੜੇ ਮੇ ਅਦੁਗੇ ਪ੍ਰੋਗਰਾਮ ਕ ਮਿਨਸਤਰੀ ਸੂਰਤੁਲ ਮੁਜਾਦਲਾਗੇ ਸਾਦਵਨ ਆਇਤੁਂ ਫਿਸ਼ਗੇ ਐ ਸੂਰਤੁਗੇ 22ਵਨ ਆਇਤੁਗੇ ਨੇਲਾ ਆਦੇ ਸੂਰਤੁਗੇ ਨੇਲਾ ਪ੍ਰੋਗਰਾਮ ਕ ਬੈਰਵਾ ਦਰਵਰੁਨਕੀ ਫਾਤਮਾ ਸ਼ਬੀਨਾ ਫਾਤਮਾ ਜਲਦੀਦੀ ਮਰੀਮ ਸ਼ਿਫਾਜ਼ਾ ਅਦਿ ਜ਼ੈਨਾ ਜ਼ੁਬੈਰ ਫਿਦਾਉਣਾਂ ਗੋਇਆ ਦੇਵਾਨੀ ਅਲਕਾਰੀ ਅਲੀ ਵਹਿਦ ਅਬਦੁਰਰਹਮਾਨ
3: السلام عليكم ورحمة الله وبركاته
4: وعليكم السلام ورحمة الله وبركاته
3: مصحف في الاولگ ميادگ مي پروگرام گ کیواني سورۃ المجادله گ ساد ونات فشاگين اي سورۃ گ 22 ون ايات گ نيلا اي مي سورۃ گ ام فہ ايه ميادگ مي فيناول مي وني فستے کا 47 صفحہ ايا ادي فستے کا 45 صفحہ گ ಮಿಯದು ಫಿದಾವಳ ಸಮ ಫರತಮ ಮುದರ್ರಿಸ್ಕಿ ಆದೇನ ಹುರಿ ಹಕು ದಿವಸ ಅಡು ಅಂತಿ ಬೇತಿ ಅಊದು ಬಿಲ್ಲಾಹಿ ಮಿನಶ್ ಶೈತಾನಿರ್ ರಜೀಮ್ ಬಿಸ್ಮಿಲ್ಲಾಹಿರ್ ರಹ್ಮಾನಿರ್ ರಹೀಮ್